ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਆਫ 106.3 FM, ਜੀਓ ਬਿੰਦਾਸ।
1: ਆਲਿਫ ਸੁਨੋ ਰੇਡੀਓ ਨੈਟਵਰਕ, ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ।

ਜੀ ਸੁਣਿਆ ਕਿਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਗੌਰੇ ਆਪਕੇ ਸਾਥ ਆ ਰਹੇ ਹੈ ਪੰਜਾਬੀ ਫੈਨਸ ਜੋ ਹੈ ਭੰਗੜਾ ਡਾਲ ਰਹੇ ਹੈ ਸਟੇਡੀਅਮ ਮੇ ਲਾਈਵ ਮੈਚ ਦੇਖ ਰਹੀ ਹੂੰ 7:31 ਹੋ ਚੁੱਕੇ ਹੈ ਪੰਜਾਬ ਐਂਡ ਮੁੰਬਈ ਕਾ ਮੈਚ ਚੱਲ ਰਿਹਾ ਪੰਜਾਬ ਨੇ ਪਹਿਲੇ ਖੇਲਦੇ 201 ਰਨਸ ਕਾ ਟਾਰਗੇਟ ਦਿਆ ਹੈ ਮੁੰਬਈ ਅਭੀ ਖੇਲ ਰਹੀ ਹੈ 6.3 ਓਵਰ ਕੰਪਲੀਟ ਹੋਣੇ ਕੇ ਬਾਅਦ ਸਕੋਰ ਹੋ ਗਿਆ 61 ਇੱਕ ਵਿਕਟ ਜੋ ਹੈ ਜਾ ਚੁੱਕਾ ਯਾਨੀ ਕਿ 81 ਬਾਲਸ ਪੇ 140 ਰਨਸ ਜੋ ਹੈ ਉਹ ਜਿੱਤਣੇ ਕੇ ਲੀਏ ਜੋ ਹੈ ਉਹ ਇਨਕੋ ਚਾਹੀਏ बिल्कुल इनके प्लेयर को भी ऐसे ही हो रहा है कि यार धक धक हो रहा है क्योंकि मैच की सिचुएशन जो है वो कुछ ऐसी ही है आप कौन सी टीम को सपोर्ट कर रहे हो

ਹਾਂਜੀ ਮੈਂ ਕਹਿੰਦੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਔਰ ਹੈਪੀ ਵੀਕਐਂਡ ਗਾਇਜ਼। ਅਬ ਸਿਮਰਨ ਕੌਰ ਕੇ ਅਸੀਂ ਗਲਤੀ ਮਾਰਨੇ ਕਾ ਟਾਈਮ ਆ ਜਾਏਗਾ। ਬੜੇ ਵਾਦ ਆਇਆ ਆਪਕੇ ਸਾਥ ਕਿ ਕੱਲ ਸ਼ਾਮ ਕੋ ਨਹੀਂ, ਅਰੇ ਯਾਰ ਕੱਲ ਤੋ ਫਰਾਈਡੇ, ਕੱਲ ਤੋ ਮੈਂ ਸੋਨੇ ਵਾਲੀ ਹੂੰ, ਪਰਸੋਂ ਯਾਨੀ ਕਿ ਸੈਟਰਡੇ ਸ਼ਾਮ ਕੋ 5 ਵਜੇ ਫਿਰ ਸੇ ਹੋਤੀ ਹੈ ਆਪਸੇ ਮੁਲਾਕਾਤ। ਤੋ ਧਿਆਨ ਰੱਖੀਏਗਾ, ਹਾਈਡਰੇਟ ਯੋਰ ਸੈਲਫ, ਪਾਣੀ ਪਾਣੀ ਪੀਤੇ ਰਹੀਏਗਾ ਔਰ ਓਵਰ ਈਟਿੰਗ ਮਤ ਕਰ ਲੀਜੀਏਗਾ ਓਵਰ ਥਿੰਕਿੰਗ ਕੇ ਸਾਥ, ਵੋ ਵੀ ਨਹੀਂ ਕਰਨਾ ਹੈ। ਓਵਰ ਕੁਛ ਵੀ ਅੱਛਾ ਨਹੀਂ ਹੋਤਾ ਲਾਈਫ ਮੇਂ, ਓਕੇ। ਖਾਂਦੇ ਪੀਂਦੇ ਰਹੋ, ਐਸ਼ ਕਰਦੇ ਰਹੋ, ਚਿਹਰੇ ਦੇ ਵੱਡੇ ਵਾਲੀ ਸਮਾਈਲ ਰੱਖੋ, ਕਿਸੇ ਦਾ ਦਿਲ ਮਤ ਦੁਖਾਣਾ। ਬੀ ਨਾਈਸ ਟੂ ਐਵਰੀਵਨ ਯਾਰ, ਗੁੱਡ ਨਾਈਟ, ਜਸਟ ਟੇਕ ਕੇਅਰ ਆਫ ਯੋਰਸੈਲਫ ਐਂਡ ਲਵ ਯੂ ਸੋ ਕਿਲੋ।